ਮੁਆਦ ਸਾਮੀਨ, ਆਪ ਮੁਸਲਿਮ ਕਮਿਊਨਿਟੀ ਰੇਡੀਓ 92.1 FM ਸੁਣ ਰਹੇ ਹੈਂ। ਉਰਦੂ ਮੇਂ ਯੇ ਪ੍ਰੋਗਰਾਮ ਆਪਕੀ ਖਿਦਮਤ ਮੇਂ ਪੇਸ਼ ਕੀਆ ਜਾਤਾ ਹੈ। ਔਰ ਆਈਏ ਆਜ ਕਾ ਪ੍ਰੋਗਰਾਮ ਸ਼ੁਰੂ ਕਰਤੇ ਹੈਂ, ਔਰ ਸਵਾਲਾਤ ਕੁਛ ਆਜ ਕੇ ਪ੍ਰੋਗਰਾਮ ਮੇਂ ਮੈਂ ਸ਼ਾਮਿਲ ਕਰਤਾ ਹੂੰ। ਯੇ ਜੋ ਸਵਾਲ ਆਜ ਮੈਂ ਸ਼ਾਮਿਲ ਕਰ ਰਹਾ ਹੂੰ, ਯੇ ਪਹਿਲਾ ਸਵਾਲ ਹੈ ਤਵੱਸਲ ਯਾਨੀ ਵਸੀਲੇ ਕੇ ਮੁਤਅੱਲਕ। ਹਮਾਰੇ ਇੱਕ ਦੋਸਤ ਨੇ ਯੇ ਸਵਾਲ ਕੀਆ ਥਾ, ਕਿਆ ਅੰਬੀਆਏ ਕਿਰਾਮ ਔਰ ਔਲੀਆਏ ਇਜ਼ਾਮ ਸੇ ਤਵੱਸਲ ਕੀਆ ਜਾ ਸਕਤਾ ਹੈ, ਉਨਸੇ ਵਸੀਲਾ ਉਨਕਾ ਵਸੀਲਾ ਅੱਲਾਹ ਤਾਲਾ ਕੀ ਬਾਰਗਾਹ ਮੇਂ ਪੇਸ਼ ਕਰਨਾ ਚਾਹੀਏ। ਇਸਕੇ ਹਵਾਲੇ ਸੇ ਉਨ੍ਹੋਂਨੇ ਮੁਝੇ ਹੁਕਮ ਦੀਆ ਥਾ ਕਿ ਕੁਛ ਕੁਰਾਨ ਓ ਹਦੀਸ ਕੀ ਰੋਸ਼ਨੀ ਮੇਂ ਹਮੇਂ ਜਵਾਬ ਦੇ। ਮੁਅੱਜ਼ਜ਼ ਸਾਮਈਨ, ਯਾਦ ਰੱਖੇਂ ਦੁਨਿਆਵੀ ਔਰ ਉਖਰਵੀ ਯਾਨੀ ਦੁਨੀਆ ਕੇ ਹਿਸਾਬ ਕੇ ਮੁਤਾਬਿਕ ਹੋ ਯਾ ਆਖਰਤ ਕੇ ਹਵਾਲੇ ਸੇ ਹੋ, ਇਨ ਤਮਾਮ ਦੁਨੀਆਵੀ ਔਰ ਆਖਰੀ ਹਾਜਤੋਂ ਕੇ ਪੂਰਾ ਕਰਨੇ ਕੇ ਲੀਏ ਅੰਬੀਆ ਕਿਰਾਮ ਔਰ ਔਲੀਆ ਕਿਰਾਮ ਸੇ ਤਵੱਸਲ ਇਸਤਗਾਸਾ ਔਰ ਇਸਤਿਆਨਤ ਔਰ ਵਸੀਲਾ ਸ਼ਰਅਨ ਜਾਇਜ਼ ਹੈ। ਇਸ ਪਰ ਮੁਸਲਮਾਨੋ ਕੇ ਜਮਹੂਰ ਔਰ ਸਵਾਦ ਆਜ਼ਮ ਯਾਨੀ ਮੁਸਲਮਾਨੋ ਕੀ ਜੋ ਸਭ ਸੇ ਬੜੀ ਜਮਾਤ ਹੈ ਅਹਿਲ ਸੁਨਤ ਵਲ ਜਮਾਤ, ਇਸ ਕਾ ਇਜਮਾ ਹੈ। ਤਮਾਮ ਅੰਬੀਆ, ਤਮਾਮ ਸਹਾਬੇ ਕਿਰਾਮ, ਤਮਾਮ ਤਾਬਿਈਨ, ਤਬਾ ਤਾਬਿਈਨ, ਸਲਫ ਸਾਲਿਹੀਨ ਔਰ 1400 ਸਾਲ ਸੇ, ਬਲਕਿ ਮੈਂ ਯੇ ਕਹੂੰ ਕਿ ਹਜ਼ਰਤ ਆਦਮ ਅਲੈਹਿ ਸਲਾਮ ਸੇ ਲੇਕਰ ਹਮਾਰੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਤੱਕ ਔਰ ਫਿਰ ਹਜ਼ੂਰ ਕੀ ਉਮਤ ਮੇਂ ਆਜ ਤੱਕ ਜਿਤਨੇ ਵੀ ਉਮਤ ਕੇ ਜਮਹੂਰ ਉਲਮਾ ਬਜ਼ੁਰਗਾਨ ਦੀਨ ਔਲੀਆ ਇਕਰਾਮ ਗੁਜ਼ਰੇ ਹੈਂ, ਵੋ ਤਮਾਮ ਵਸੀਲੇ ਕੇ ਤਵੱਸਲ ਕੇ ਇਸਤਗਾਸਾ ਕੇ ਇਸਤਿਆਨਤ ਕੇ ਯਾਨੀ ਕਾਇਲ ਥੇ ਔਰ ਸਭ ਮਾਨਨੇ ਵਾਲੇ ਥੇ। ਇਸ ਪਰ ਸਵਾਦ ਆਜ਼ਮ ਅਹਿਲ ਸੁਨਤ ਵਲ ਜਮਾਤ ਕਾ ਇਜਮਾ ਹੈ।

0: اشبعش منه.
1: زيت الدرة عصرة أولى إكسترا فيرجن.
2: الوكيل في أستراليا هشام كوفي 8 ماري جولد ستريت ريفزبي 9750-7938.
0: يا حلاوة زيت الدرة أكلك مشبعش منه.
3: أتويم FM سبونسر.
4: Are you worried about finding a place that truly understands your needs as a Muslim, or concerned about leaving your loved ones with difficult decisions? At Greendale Garden Cemetery, we offer an environment that honors your faith and practices while ensuring your family is supported every step of the way. Visit us today at 41 Greendale Road, Bringelly, or call 1-300-998-234 to learn more.
5: هل تبحث عن مستقبل باهر لأولادك؟
6: كلية السلامة تشستر هيل تضع أبناءكم على الطريق السليم وتنير دروبهم بالعلم والمعرفة ليؤمنوا مستقبلا باهرا ومزدهرا في حياتهم.
2: للاستعلام 8760-1000-8760-1000 أو الموقع salama.nsw.edu.au.
6: كلية السلامة تشستر هيل، علم، تربية وثقافة.
7: Sponsoring 2MFM.
8: Al-Amana College, for anyone who is concerned about their child's future in this life and the next. Al-Amana College has proven its success in all academic subjects as well as in teaching religious knowledge and Quran. Al-Amana College has attained the National Excellence in Teaching Award. Al-Amana College, knowledge, religion and honesty. Al-Amana Liverpool 9822-8022 Bankstown 9708-1220.
9: ਬਹੁਤ ਸਾਰੇ ਲੋਕ ਆਪਣੀ ਸਿਹਤ ਨੂੰ ਸਹਾਰਾ ਦੇਣ ਲਈ ਦਵਾਈਆਂ ਤੇ ਨਿਰਭਰ ਕਰਦੇ ਹਨ। ਜੇ ਤੁਹਾਡੇ ਕੋਲ ਸਰਕਾਰੀ ਰਿਆਇਤੀ ਕਾਰਡ ਹੈ ਅਤੇ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਜਿਸ ਨੂੰ PBS ਕਿਹਾ ਜਾਂਦਾ ਹੈ ਦੇ ਅਧੀਨ ਪ੍ਰਿਸਕ੍ਰਿਪਸ਼ਨ ਹੈ ਤਾਂ ਤੁਸੀਂ ਆਪਣੀ ਦਵਾਈ ਲਈ ਵੱਧ ਤੋਂ ਵੱਧ $7.70 ਦਾ ਭੁਗਤਾਨ ਕਰੋਗੇ। ਜੇਕਰ ਤੁਹਾਡੇ ਕੋਲ ਮੈਡੀਕੇਅਰ ਕਾਰਡ ਹੈ ਤਾਂ ਵੀ ਤੁਸੀਂ ਪੈਸੇ ਬਚਾ ਸਕੋਗੇ ਕਿਉਂਕਿ ਵੱਧ ਤੋਂ ਵੱਧ ਕੀਮਤ $31.60 ਤੋਂ ਘਟਾ ਕੇ $25 ਕਰ ਦਿੱਤੀ ਗਈ ਹੈ। ਜਦੋਂ ਤੁਹਾਨੂੰ ਹਰ ਮਹੀਨੇ ਦਵਾਈਆਂ ਲੈਣ ਦੀ ਲੋੜ ਹੁੰਦੀ ਹੈ ਤਾਂ ਘੱਟ ਕੀਮਤਾਂ ਨਾਲ ਬਚਤ ਤੁਹਾਡੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਨ ਲਈ ਵੱਡਾ ਫਰਕ ਪਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਇੱਥੇ ਜਾਓ health.gov.au/cheapermedicines। ਇਹ ਜਾਣਕਾਰੀ ਆਸਟ੍ਰੇਲੀਆਈ ਸਰਕਾਰ ਨਾਲ ਸਾਂਝੇਦਾਰੀ ਵਿੱਚ ਤਿਆਰ ਕੀਤੀ ਗਈ ਹੈ।
10: Muchas personas dependen de los medicamentos para cuidar su salud. Si tiene una tarjeta de concesión del gobierno y una receta médica emitida en el marco del programa de beneficios farmacéuticos conocido como PBS, lo máximo que pagará por su medicamento será $7.70. Si tiene una tarjeta de Medicare, podrá seguir ahorrando dinero ya que el costo máximo se ha reducido de $31.60 a $25. Cuando necesita adquirir medicamentos todos los meses, cualquier pequeño ahorro puede marcar una gran diferencia a la hora de ayudarle a cuidar su salud. Para obtener más información, visite health.gov.au/cheapermedicines. Este contenido se ha elaborado en colaboración con el gobierno de Australia.